0: صدق الله العظيم.
1: صدق الله العظيم.
0: مها حساب ميدوغ مفيداو من مالانا اراده كرفيا افيداو لك هيك بدل كلمه اميدوغ وكيلا. والسلام عليكم ورحمه الله وبركاته.
1: وعليكم السلام ورحمه الله وبركاته.
2: ਸਮੂਹ ਫਿਲਹਾਲ ਅਗੇ ਮੇਰੇ ਪ੍ਰੋਗਰਾਮ ਕਰਨ ਲਈ ਤਨੀ ਜ਼ਾਰੀਅਤ ਸੂਰਤ ਕੇ ਫੰਸਸ ਦੇਵਨ ਆਇਤਨ ਫਸ਼ਾਗੇ ਐਸੋਰ ਨਿਮਾ ਥੋਰ ਸੂਰ ਫਸ਼ਾਗੇ ਐਸੋਰਤ ਕੇ ਸਾਦਵਨ ਆਇਤ ਗਨੀਲ ਦਰਿਓ ਰੰਗਤ ਬੈਵਰੀ ਫਾਤਮਤ ਸ਼ਬੀਨਾ ਨਾਜ਼ਮਾ ਅਬਦੁਲ ਰਸ਼ੀਦ ਸ਼ਜ਼ਲੇਨ ਅਹਿਮਦ ਅਦੀ ਫਾਜ਼ੀਆ ਮੁਹੰਮਦ ਫਿਲਹਾਲ ਨੰਗਵ ਅਦਵੀ ਅਲਕਾਰੀ ਅਲੀ ਵਹੀਦ ਅਬਦੁਰਹਿਮਾਨ ਪ੍ਰੋਗਰਾਮ ਫਦਾ ਮਿਹਰਸ਼ੇੜੀ ਅਰਵਨ ਮੁਹੰਮਦ ਰਮੀਜ਼ مصطفی فلاول مسلس لگ دنگونا پروگرام کا ایک بدل ہم گو امید گمیا حساب بکیلن. والسلام علیکم ورحمۃ اللہ وبرکاتہ.

0: ਦਰਿਨਕੀ ਮੈਂ ਅੱਲੋ ਹਵਾਲ ਕਰਵਾ ਫਾਵਾ ਅਮਾਨਾ
1: ਦਰਿਨਕੀ ਮੈਂ ਮਫੈਂਗੇ ਲੂਲੂ ਗੇ ਫਿਨਿਕਾਂ
0: ਇਹ ਦਰਿਨੰਗ ਹਿਯਮਕ ਦੱਕਿਆ ਦਿਨਮਕੀ ਮੈਂ ਬਫੈਂਗੇ ਜ਼ਿੰਮਾ
1: ਏ ਹਿੱਤਕੁਗੇ ਮਾਮਲਾ ਮਿਲੀ ਏ ਹਿੱਤਕੁਗੇ ਮਾਮਲਾ ਮਿਲੀ ਏ ਹਿੱਤਕੁਗੇ ਮਾਮਲਾ ਮਿਲੀ
2: ਬੁਰਾਸਫਤਿ ਦੋਹਗੇ ਮਿੰਦਰ ਦੇ ਜਹਾਇਰ ਰਿਪੀਟ ਹੁਕੁਰ ਦੋਹਗੇ ਰੇਗਣ ਦਿਹ ਜਹਾਇਰ ਅਦਿ ਹੋਨਹਿਰ ਦੋਹਗੇ ਮਿੰਦਮ ਏਕੇ ਜਹਾਇਰ
3: ਹਿੱਤਕੁਗੇ ਮਾਮਲਾ ਮਿਲੀ
4: ಎಮ್ಮೆ ಸೀದಾವೆಗೆಂಬ ತೆದು ಮಗುಗ ಸಾಬೀತುವೆ ಹುರುಮ
5: ಇಸ್ಲಾಂ ದೇನುಗೆ ಅಗೀದ ವರುಗದ ಕುರುಮ
4: ದೆದುನಿಯೇಗೆ ಹಳಾಯ ಬಾಜ್ಜವೆರಿ ಕುರುಮ
5: ಇಸ್ಲಾಂ ದೇನುಗೆ ಕಂಕಮಾ ಗುಳೇಗೊತುಂ ದೀನಿಯ ಇಲ್ಮ್ವೆರಿನ್ನ ಸುವಾಲ್ ಕುರವ್ವ

ਤੁਵਸਤਾ ਪਾਇ ਤੁਵਾ ਮੰਗਸ ਮਿਆਦੋ ਮਿਲੋਇ ਬਵਨੇ ਦਿਹਾ ਹਰੁ ਫੁਰਿ ਫਾਇ ਮਿਆਦੋ ਏਨਾ ਐਮੇ ਬੇਣੁ ਵਣੇ ਬੱਪਾਇ ਕਿਆ ਫਾਗੋ ਵਾਲਾ ਨ ਵਗੁ ਤਕਸ਼ੇ ਅਹਰ ਮਿੰਗੇ ਹਾਇਆ ਤੁਗੇ ਮਿ ਹੁਸਕਾ ਫੁਰਿ ਹਮ ਕੋ ਦੇਨੇ ਤੁੱਤੁ ਤੁੱਤੁ ਫੁਰਾਣੇ ਕਾ ਇੰਤਜ਼ਾਰ ਕਰੇ ਵੇ ಏನಾಯಕಿ ಅಂಬೆ ಮೀಹಾಯ ವಫಾತೆರಿ ಮಡು ಮ್ಯಾತಿರಿ ಎಹ ಮೀಹುಂಗೆ ಹುಸಾಸ್ತ ದನ್ನ ಫಿರಿಯಕೆ ಅಹರೆಂ ಲೋಬಿಂಗ್ ಏನಾಯಕಿಯನೇ ಹುಸಾಯ ಅಹರೆಂ ಹುಸಾದೆಗೆ ವರದ ಲೋಬಿವೆ